0: ਪਿਤਾ ਹੈ ਚੱਗ ਬਾਬੇ ਅਮਜ ਨਿਮਕ ਤਹਨਾ ਤਮਕ ਚੇਂਜ ਕਿਦਾ ਚਿਪਕਨ ਕੀ ਮਛ ਮਕੋ ਪਿਓ ਚਿਪਕਨ ਮਸ਼ੂਟ ਰਿਸੈਪਸ਼ਨਿਸਟ ਇਹਦੇ ਨਮ ਕੋ ਪਿਓ ਕਸ ਚਨਾ ਕੋ ਮਥ ਕਿ ਤਮ ਮੋ ਇਦਾ ਹੈ ਵਾ ਅਮਸ਼ਾਕ ਮਮ ਤਮਹਾਇ ਚਕ ਚਬਪੋਇ ਖਨਿਆਕ ਮਥ ਕਿ ਤਮ ਮੋ ਹਗ ਗਤ ਅਮੈ ਖ ਚਿਪਕਨ ਕੀ ਚਮ ਆ ਦ ਖਨਿਆਕ ਮਹਵੈ ਮਥ ਦੇ ਮੋ ਹਤੈ ਚ ਚ ਮਥ ਦੇ ਮੋਤਾ ਤਾ ਬ ਮੋਇ ਮਮ ਤਕ ਮਮ ਪੋਇ ਹਵਮ ਚਮ ਪੋਇ ਹਤਾਸ਼ਕ ਮਥ ਬਿਹਸਕੋ ਅਮਹਨੇ ਅਮਹ ਮੋ ਇਤੈ ਚ ਖਵਮ ਤ ਅਮਿਆ ਆਕ ਅੰਪਮਸ ਅਮ ਅਡਗੇ ਦੇ ਓਕ ਮਾਸ ਮਕ ਤਾਪੇਰ ਓ ਇਤਾ ਮਸ਼ੋ ਜੀਈਡੀ ਓ ਕਸੋਸੀਏਟਸ ਡਿਗਰੀ ਚ ਮਮ ਪਮਸ ਹਤਸ ਆਹੇ ਤਕ ਅਪ ਮਸਮਾ ਅਮ ਪ੍ਰਜੋਨੀ ਮਕ ਚਿਪਕਨ ਅਵਸ ਬਿਵਨਤ ਅਪਾਪ ਚਿਪਕਨ ਚ ਮਾਸ ਚਮਾ ਮਪਿਹਾਸ ਚ ਇਕ ਮਹਗ ਮਪ ਸਪ ਅਪ ਚ ਅਮੇ ਖ ਚਿਪਕਨ ਕ ਚੇਨਿ ਕਦਾ ਪਮਸ ਮਸਮਾ ਚ ਮਹਸ ਮਸਮਾ ਹੈ ਚ ਬਜੋਨੀ ਅਮੇ ਕਚਕ ਤਹਨ ਆ ਤਮ ਹਿਮ ਦਕ ਮਹਸ ਮਸਮਾ ਹੈ ਚਮ ਬਜੋਨੀਮ ਕਛਾਸ ਚਮ ਦਿਹਗੀ ਮਮ ਦ ਚਮ ਸਮਾ ਚਿਤ ਮ ਬਬ ਚੇ ਕ ਮਾ ਚਿਕ ਮਮ ਮਸ ਆਮੇ ਚਤ ਕਛਾਇ ਚੇ ਮ ਚਮ ਕਿ ਦ ਮਸਮਾ ਅਮ ਬਜੋਨੀਮ ਅਮ ਹਵੇ ਜਿਨ ਕ ਤਹਨ ਆ ਤਮ ਹਮ ਚਕਮ ਮਮ ਤਗ ਪ ਚਮ ਸਮਾ ਚਿਤ ਪ ਕਛਾ ਹਮ ਹੈ ਉ ਪ ਅਮ ਅਮੋਇ ਉ ਪ ਮਤ ਪਮ ਸਮਸ ਮਾ ਬਮ ਮਮ ਮ ਦੀ ਤਹਨ ਆ ਤਮ ਮਸਤਾਪ ਮੋ ਪਕ ਅਬਾ ਚੋਨ ਕਤਪਮ ਸਮੋ ਸਮ ਆਪ ਮਕ ਚਿਪ ਕਨ ਕਚਪ ਮਮ ਤਮ ਆਤਮ ਕਚ ਅਮਰੀਕਾ ਨਾ ਨਿਓ ਕਤ ਕਚ ਸਾਮੇ ਚਦ ਚ ਬਸ਼ ਪਾਕ ਮਮ ਸਾਪ ਮੋਹ ਮ ਪੈਕ ਤਾਪਿਰ ਮੋਹ ਸਪ ਚੋਇ ਕੀਦਾ ਮਹਸ ਚ ਮਤੈ ਚ ਅਬਾ ਪੀਦਾ ਚਿਪ ਕਨ ਮੋਹ ਕਮ ਪੈ ਚ ਕਬ ਮੋਇ ਅਬ ਅੜੀ ਚ ਮੋਹ ਮ ਬੈ ਕਬ ਹਨੇ ਆਪੇ ਖ ਚਿਪ ਕਨ ਕੀ ਮਤ ਪਕ ਕੀ ਅਬ ਕੋਇਨ ਤਕ ਕੀ ਕਸੇੰਤ ਹੋਮਤ Abe sells Bashes Plaza. Chugitam bojo, mamtam boorit, mamtam ahako, jam shabuik chipkan, mamhia taichu ida ahan, matama amahaichu ahanjur, waik mataichu, kchupuk magina apadak ahan, mamtsapo murchik magina, matpuk upo taichu, kchuus bawunat ida, gaitapir, mamtakamupoi shudat, mamdas bohimuk chipkan.
1: Hello, my name is Vega Martinez, and you are listening to the Optum Hood Network.